0: ਵਾਹ ਬਾਈ ਵਾਹ ਜੀ ਤੋਂ ਵਧੀਆ ਹੋਣਾ ਹੋ ਜੀ ਹੋਰ ਹੋਗੋ
1: ਹੋਰ ਹੋਇਓ ਕਿ
0: ਕਾਕਾ ਹੋਣੀ ਈਦ ਕੀ ਬਾਈ
1: ਹੋਣੀ ਜੀ ਰਖ ਫੋਨ ਆਈ ਗਿਓ ਥੋੜੋ
0: ਓ
1: ਤੋ ਅਬ ਆਜ ਉਪਵਾਸ ਹੈ ਨੀ ਕਾਕੂ
0: ਰਾਮ ਰਾਮ ਔਰਦਾਨ ਜੀ ਰਾਮ ਰਾਮ ਲਹਿਰ ਲਾਗੋੜੀ ਥੇ ਹੁਣ ਅਤੋ ਪਤੋ ਬਤਾਓ ਬਈ ਕਦੇ ਕਾ ਉਨਾਲਾ ਹੈ ਥੇ ਬਾਬੇ ਧਰਤੀ ਮਾਤ ਬੈਠਾ ਹੋ ਵਾਹ ਬਾਈ ਹਮ ਕੇ ਕੋਨੀ ਕਹਿ ਨੀ ਆਤਰੀ ਬਾਤ ਹੈ ਕੋਨੀ ਮੈਂ ਪੌੜੀ ਸੱਜਣਾ ਇੱਕ ਤੋਂ ਵੈ ਗੁੰਦਾ ਅਨ ਇੱਕ ਵੈ ਫੁੰਦਾ
2: ਫੁੰਦਾ ਤਾਂ ਕੋਈ ਚੀਜ਼ ਰੇ ਲਗਾਵੇ ਮਤਲਬ ਇੰਦੋਣੀ ਰੇ ਲਗਾਵੇ ਹਰ ਕੋਈ ਚੀਜ਼ ਰੇ ਫੁੰਦਾ ਲਟਕੇ ਅਨ ਗੁੰਦਾ ਹੋਏ ਨ ਬਸ ਆ ਸਬਜ਼ੀ ਬਣਾਵੇ
0: ਜੋ ਸਬਜ਼ੀ ਬਣਾਵੇ ਫੁੰਦਾ ਕ ਬੈਨ ਬੇਟੀ ਬੰਦੇ ਰਾਖੜੀ ਦਾ ਮੋਟੀ ਰਾਤ ਰਾ ਮੋਟਾ ਜੰਜ਼ਰ ਕਾ ਦਿਨ ਮੋਟੋ ਹੋਵੇ ਦਿਨ ਰੋਈ ਹੈ ਕੁਦਰਤ ਰੋ ਖੇਲ ਫਾਇਦੋ ਕਮ ਹੈ ਨੁਕਸਾਨ ਘਣੋ ਹੈ ਤੀਜੇ ਪੌੜੀ ਮੈਂ ਕੋਈ ਆਡੀ ਆਕੋ ਬਾਤ ਹਾਸੀ ਉਂਟਣੀਆਂ ਕੋਈ ਨੀ ਹਾਂਡੀਆਂ ਕਹਿ ਲੰਡਾ ਬੱਕਰਾ ਹੈ ਕੋਨੀ ਕੋਈ ਗਾ ਭੈ ਹੈ ਕੋਨੀ ਕੋਰਾ ਕਹਿ ਡਾਗਾ ਭੇੜਾ ਕਰੀਆ ਕੋਲੀ ਡਾਗਾ ਭੇੜਾ ਕੀਆ ਮਟੀ ਉਹ ਕੀ ਹੋਵੇ ਦੁੱਧ ਕੇ ਤੂੰ ਲਾਓ ਦੁੱਧ ਘਣੋ ਹੀ ਵੈ ਪਰ ਉਹ ਸਾਹ ਬਣੇ ਕੋਲੀ ਨੀ ਊਂਟ ਨੀ ਦੁੱਧ ਵੈ ਨੀ ਮਾਨੀ
1: ਪਰ ਨੀ ਕਾਕੂ ਇਹ ਜੀ ਕੋ ਨ ਮਧੂ ਮੇ ਰੋਗ ਵੈ ਕੇ ਡਾਇਬੀਟੀ ਹੁਣਿਓ ਥੈ ਇਨ ਮੈਂ ਜੋ ਕਹਿ ਊਂਟ ਨੀ ਦੁੱਧ ਘਣੋ
0: ਆ ਘਣੇ ਕਹਿ ਵਾ ਕੀ ਕੋਨੀ ਔਰ ਦਾਨ ਜੀ ਬਹੁਤ ਬਹੁਤ ਜ਼ਿੰਦਾਬਾਦ ਹੈ
1: ਕਰੂ
0: ਕਿਉਂਕਿ ਮਾਰੇ ਮੈਂ ਕਰਨੋ ਹੈ ਬਾਕੀ ਰਹਿ ਗੋ ਥਾਰੂ ਵੈ ਕੋ ਨੀ
1: ਥੇ ਇਹ ਕਦਮ ਬੜਾ ਮੈਂ ਹਰ ਹੱਥ ਲਾ ਰਹਾ ਹਾਂ ਨਹੀਂ
0: ਚਾਹੀਏ ਕੋਈ ਕਰੋ ਮੈਂ ਤਾਂ ਥੇ ਕਰੋ ਹੂੰ ਕਰੂ ਬਾਤ ਕਰੇ ਮਾਰੇ ਤਮ ਗਣਾ ਗਿਆ ਥੋੜਾ ਰਿਆ ਹੈ
1: ਤੇ ਕੀ ਕੋ ਨੀ ਫਾਈਨੈਂਸ ਤੋਂ ਕਰ ਸਕੋ ਕਾਕੂ ਫਾਈਨੈਂਸ ਕਰ ਦਿਜੋ
0: ਹਾਂ ਕਰਿਓ ਰ ਕੇ
1: ਪੈਸਾ ਦੇ ਦਿਜੋ ਥੋੜਾ
0: ਥਾਨੇ ਦੇਖੇ ਭਾਈ ਹੂੰ ਕੋਈ ਕੰਮ ਦੰਦੋ ਹੈ ਕੇ ਥੇ ਕਰੋ ਗਏ ਕਮੂ ਦੇਸੀ ਹੋਏ ਤੂੰ ਬਤਾ ਦੇ
1: ਠੀਕ ਹੈ
0: ਠੀਕ ਠੀਕ ਠੀਕ

0: ਭਾਈ ਇਹ ਮਾਨੀ ਉਹ ਤੋਂ ਕਾਲ ਜੋ ਕੱਢ ਜਿਹੜੋ ਗੀਤ ਸੁਣਾ ਦਿਓ ਏ ਇਹ ਕਹੋ ਹੋਇਓ ਕਹੀ ਆ ਇਨ ਲਾਰ ਮਨ ਬਾਤ ਯਾਦ ਆਈ ਕਹੋ ਹੈ ਆਪਾਂ ਨੇ ਤੇ ਬਦਲ ਬੇਨ ਤਿਉਂ ਦੀ ਮਿਹਨਤ ਗਾਜਰਾਂ ਗਣੀ ਵੇ ਜੋ ਕਹੋ ਕਹੋ ਕਰੀਓ ਕਿ ਇੱਕ ਬਹੁਤ ਸ਼ਾਕਿਰ ਬਾਈ ਨੀ ਇੱਕ ਹੈ ਬੇ ਬਿਕੁਬਾ ਇਹ ਕੋਈ ਗਾਡੀਆਂ ਬੇ ਪਰਾ ਨੇ ਤੂੰ ਠਾ ਨੀ ਕਿਤੇ ਗਿਆ ਜੋ ਕਹੋ ਫਸਾ ਉਹ ਤੂੰ ਫਸਾ ਹਾਲ ਆਈ ਕੋ ਨੀ ਇਹ ਤਾਂ ਹੈ ਜੋ ਕੋਈ ਕੋਈ ਕਦੇ ਕੋਈ ਮਜ਼ਦੂਰੀ ਲਾਗ ਗਈ ਮੈਂ ਘਰੇ ਬਾਹਰ ਜਾਵੇ ਹੂੰ ਇੱਕ ਦੋ ਵਾਰ ਉੱਠ ਗਿਓ ਮੈਨੂੰ ਕਹੋ ਕਿ ਬਾਈ ਮਾਰੇ ਗਏ ਹਿੱਤ ਗਿਆਨ ਕੋਈ ਹਨ ਪਰ ਇੱਕ ਦੋ ਵਾਰ ਕੋਈ ਟੈਲੀਫੋਨ ਦੂਜੂ ਕਰੀਓ ਪਰ ਹੈ ਤਾਂ ਸਹੀ ਸਲਾਮਤ ਘਰ ਮੈਂ ਹੋਸ ਹੈ ਬਾਈ ਦੇਖੇ ਇੱਕ ਦੋ ਸੀਜ ਮਾਨੀ ਹੋਈ ਭੁੱਲ ਗੋ ਇੱਕ ਦੋ ਇੱਕ ਬੀਜ ਲਾਉਣ ਭੁੱਲ ਗੋ ਇੱਕ ਕਹੋ ਹੋਇਓ ਮੈਂ ਕਾਕੜੀ ਮਤੀਆ ਵਾਲਾ ਬੀਜ ਰਹਾ ਕਾਕੜੀ ਮਤੀ ਚੌਮਸੇ ਮੁਤਬ ਕੋਈ ਕੋਈ ਕਹਿ ਖੇਲਰੀਆ ਕਰ ਲਿਆ ਸਬਜ਼ੀ ਹੋਜੇ ਥੋੜੀ ਗਣੀ ਕਹਿ ਬਾਤਾਂ ਭਲੀ ਹੋਜੇ ਠੀਕ ਹੈ ਨੀ ਥੇਲਾ ਰੇ ਬਾਈ ਮਨ ਬਾਈ ਆਜ ਕਬੂ ਤੋ ਖੇਤ ਮੀ ਹੈ
1: રાબડી મત લઈ
0: રાબડી ઘર બના લે રબડી
1: રબડી
0: લેવા ભાઈ હા એક દો ગિલાસ હું હે કોથલી ગલા લિયા ઠીક હે ની હે ભાઈ સેન આજ હે જો કે ની ગેસ રાખ વે જડો કરી હે અપરી કોઈ કે ની પંગ પંગ કે રૂ દાવ ડાંડે બાબત કી કરબો કરો આર મે દે કે ભાઈ ભાઈ સેન હું લેવા હી
1: હા
0: રામ રામ
1: રામ રામ
2: તો સા ઓહો કાર્યક્રમ તેમને નમસ્કાર